ਓਛਾ ਮੁੜਗ ਨੰਗਿਆ ਚ ਸੱਬਾ ਨੂੰ ਮਾਲਾ ਵਿਖਾਵੇ ਤੁਛਾ ਮੁੜਗ ਨੰਗਿਆ ਚ ਸੱਬਾ ਨੂੰ ਮਾਲਾ ਵਿਖਾ।